0: ਬਹੁਤ ਸੜਿਆ ਦਖਲ ਤੋਂ ਮੈਂ ਕੂਰ ਕਿਉਂ ਅਸਲਾਮ ਵਾਲੇਕੁਮ ਮਾਮੂ ਆਰ ਕੈਸੇ ਹੋ ਜੀ ਮੈਂ ਬਿਲਕੁਲ ਠੀਕ ਹੂੰ ਜ਼ੁਕਾਲ ਤਰਫ ਤੋਂ ਗੁਰੂ ਅਸਲਾਮ ਵਾਲੇਕੁਮ
1: ਵਾਲੇਕੁਮ ਸਲਾਮ
0: ਜੀ ਪ੍ਰੋਗਰਾਮ ਕੇ ਕਲੇ ਵਾਯੂ ਖੇਰ ਦੇ ਜੀ ਸ਼ੁਕਰ ਦੇ ਤਾਸੂ ਸੋ ਕਹੋ ਤਾਂ ਕੁਮ ਜੇ ਨਾ ਮੰਗਿਆ ਕਿੜੀ ਮਾਸ਼ਾ ਅੱਲਾ ਡੇਰਾ ਮਨ ਨਾ ਕੁਮ ਜੀ ਤਾਸੂ ਮੰਗ ਤਾਂ ਕਾਲੋ ਕੋ ਮੰਗ ਸਰ ਪ੍ਰੋਗਰਾਮ ਕਿਸ ਸ਼ਾਮਿਲ ਹੋਏ